ਦੀਪ ਨਾਰਾਇਣ ਭਗਵਾਨ ਕੀ ਜੈ। ਪੁਰੀ ਜੀ ਮਹਾਦੇਵ ਕੀ ਜੈ। ਸ੍ਰੀ ਸ਼ਾ ਗੁਰੂ ਜੀ ਮਹਾਮੰਡਲ ਸਰ ਪਰਮਾਨੰਦ ਸਵਾਮੀ ਮਹਿਸ਼ਨ ਜੀ ਗੁਰੂ ਦੇਵ ਕੀ ਜੈ।